0: ਹਾਲੇ ਮੇਰੇ ਕਿੱਦਾਂ ਆਈ ਹੋ ਸਾਰੇ ਵਧੀਆ ਹੋ ਗਏ ਤੇ ਤੁਹਾਨੂੰ ਅੱਜ ਦਾ ਸੌਂਗ ਕਾਫੀ ਵਧੀਆ ਲੱਗਿਆ ਹੋਵੇਗਾ ਤੇ ਅਗਰ ਤੁਹਾਨੂੰ ਇਸ ਟਾਈਪ ਦੇ ਸੌਂਗ ਕਾਫੀ ਵਧੀਆ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿੱਤੀ ਤੇ ਇਸ ਸੌਂਗ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਫੈਲਾ ਦੀਜੀਏ ਸ਼ੇਅਰ ਕਰ ਦੀਜੀਏ ਤਾਂ ਕਿ ਅਸਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ ਔਰ ਅਸੀਂ ਵੀ ਇਸੀ ਟਾਈਪ ਦੇ ਬਿਹਤਰੀਨ ਬਿਹਤਰੀਨ ਸੌਂਗ ਇਸ ਚੈਨਲ ਤੇ ਲਾਉਂਦੇ ਰਹਾਂ ਸ਼ੁਕਰੀਆ
1: جس دھرتی سے جڑا ہے قلندر لال شہباز
2: اسی خطے کی بنی ہے آواز
1: جی اے ایف ایم نیٹورک
2: سندھ کی آواز
3: صبح کی چائے یا ٹریفک کا جام ہر پل فن جی ایف ایم بدلتی لائف کی ٹریجڈی
4: yeah!